and I'll catch up. You said the job, we said KI, the egg operator. Not only these are people, didn't you need so tired? Not only are you trouble, hopeful. And what can be? Don't how can be sitting lonely in a wind and regard. Not only the way. A gentle sister job. Yoga ke suji ko mukho khanan ba mishna ne ke nai le atat ke pe ke ya la garu pe de oi lu ke mita su ko pi nan jo ru ko phat pi se ta pa se lwe ni cha ti tu ka ko pdf ka garu pi du de ब्याह को ये ये ये ये समझने अत्तरे पहले यारे लुमेरे पीतूरे का नारु इको मनमारे नारु के तुएरे नारु के लुमेरे नारु के डोमा तुमे ए ये डोमा सब ठाउं ताला को पेंटिंग चां सोंची ताले सोंची डोलाने सोंची डांग कंजामे तो नहीं मिला मिला ले का เมื่อเรียกเตรียมเรียกพักอีกมุมจากมารู้ว่าจุดเอชดีเช็คทำไมมารู้ชื่อเสียจุดดูสัตว์ต้องหันจากมารู้อันนั้นได้กูไปจากมารู้ว่าจุดโน้มมันผิดพลาดไม่เชื่อหรอก